0: ਮੇ ਹਫਤਾ ਗੇ ਫਾਨੂਸ ਪ੍ਰੋਗਰਾਮ ਉਫੰਤਾ ਇਕੁਲਵਾਲੀ ਸ਼ਾਫੀ ਬੇਬੇ ਮੇ ਪ੍ਰੋਗਰਾਮ ਗ ਤਿਕੁਦਿਨ ਵਾਹਕ ਕਿਆ ਦਿਨੀ ਆਗੀ ਸਾਮਿਸ ਪ੍ਰੋਗਰਾਮ ਤਿਕੁਦਿਨ ਮੀ ਹੁਸ਼ਾਣਾ ਦਿਨੀ ਆਸ਼ਿਤਾ ਦੱਤ ਹੁਰੀਆ ਕੁਦਿਨ ਵਿਸ ਅਮਾ ਬਾਚੇਵਰੀ ਉਫਾ ਵਿਰ ਦੁਹਕੰ ਇਦਮ ਵਕੀਵਲਾ ਵਸਲਾਮ ਅਲੈਕੁਮ
1: ਫਾਨੂਸ

ਨਿਗੰਦਿਆ ਏਰੁ ਜਿਹਾਦ ਕੁਰੀ ਵਾਹਕਤਾ ਏ ਮੁਰਿਆ ਮੰਜ਼ਰ ਤਕੇ ਦੱਕਾ ਦੇਂ ਐਵੇਂ ਮੈਂ ਏ ਆਈਟਮ ਬਲੰ ਏਰੁ ਜੀ ਕਹਮ ਵਾਰ ਕਮੁਦੇ ਵਾਰ ਸ਼ੌਗ ਵੇਰ ਵਸਵੀ ਏ ਬੇਫੁਲੰ ਐਕਟ ਕੁਰੀ ਗੋਤਾ ਏ ਮੁਲੀ ਐਤੀ ਗਣਸਤਿੰ ਗੋਇੰ ਹਮ ਵਾਰ ਰੀਤ ਸਿੱਕਾ